0: ਸ੍ਰੀ ਭਗਵਤੀ ਜੀ ਸਾਹਿਬ ਆ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀ ਪ੍ਰਿਤਮ ਗੌਥੀ ਸਿਮਰ ਕੇ ਗੁਰੂ ਨਾਨਕ ਲੈ ਜਿਆ ਹੈ ਫਿਰ ਅੰਕ ਕੁਤੇ ਅੰਮ੍ਰਿਤਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਦਿਆਇਆ ਜਿਸ ਡਿੱਟੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਕਰਨੋ ਨੇ ਦਾਵੇ ਦਾਇ ਸਭ ਠਾਏ ਹੋਏ ਸਹਾਇ ਜਸਵਾ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਏ ਹੋਏ ਸਹਾਇ ਜਸਾ ਪਾਤਿਸ਼ਾਹ ਆਦਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਜਿਦਾ ਦੇ ਅੰਦਰ ਖੇ ਖਾਸ ਜੀ ਬੋਲੋ ਸਤਨਾਮ ਜੋ ਸਭ ਸਾਰੇ ਪੰਚ ਪਿਆਲੇ ਚਾਲੇ ਮੁਕਤੀਆ ਹੱਤੀਆ ਜਾਪਿਆ ਤਪਿਆ ਸਿਰਕ ਨਾਮ ਜਾਪਿਆ ਵੰਦ ਕੇ ਚੱਕਿਆ ਦੇਖ ਚਲਾਈ ਦੇਖ ਵਾਹੇ ਦੇਖੇ ਅੰਦਿਤ ਕੀਤਾ ਤਿੰਨਾ ਸਚਿਆਰੀ ਆਦਿ ਕਮਾਈ ਦਾ ਦੇ ਅੰਦਰ ਕੇ ਖਾਸ ਜੀ ਬੋਲੋ ਸਤਨਾਮ ਸੱਚੇ ਪਾਤਸ਼ਾਹ ਟ੍ਰੂ ਕਿੰਗ ਡਿਵਾਈਨ ਫਾਦਰ ਬਲੈਸਡ ਮਦਰ ਸੋ ਵੀ ਸਟੈਂਡ ਬਿਫੋਰ ਯੂ ਵੀ ਆਫਰ ਦਿਸ ਪ੍ਰੇਅਰਸ ਆਰ ਸਤ ਸੰਗ ਇਟ ਐਂਡ ਵੀ ਥੈਂਕ ਯੂ ਫਾਰ ਦ ਬਲੈਸਿੰਗ ਆਫ ਹੈਲਥ ਹੈਪੀਨੈਸ ਟੂ ਕਮ ਬਿਫੋਰ ਯੂ ਔਨ ਦਿਸ ਡੇ ਐਂਡ ਟੂ ਸਟੈਂਡ ਵਿਦਇਨ ਦ ਕੰਪਨੀ ਆਫ ਯੂਰ ਪ੍ਰੈਜੈਂਸ ਦ ਸਤ ਸੰਗ ਇਟ ਥੈਂਕ ਯੂ ਫਾਰ ਦਿਸ ਬਲੈਸਿੰਗ ਥੈਂਕ ਯੂ ਫਾਰ ਹੈਲਥ ਥੈਂਕ ਯੂ ਫਾਰ ਸਟਰੈਂਥ Thank you for wisdom and guidance, and thank you for the blessing of the legacy of Sri Singh Sahib. Bhai Sahib Harbhajan Singh Khalsa Yogi Ji, who has given us so many pathways, technologies, and answers to our prayers. May they be preserved and maintained and taught and spread widely throughout this planet. May humanity transform itself from one of selfishness and power to grace, confidence, and service and harmony. And share your light within us all. Thank you. On this day, as we begin the Siddhi Akanpat, this Hejpat, we offer our prayers in dedication that may be continue unbroken, and it's a lot of the time, and bring smoothness and healing and love to all those who read. Special blessings for worldwide peace and prosperity. Health and healing for BBG and strength and happiness, protection and improvement and strength to all those who manage and support Mitty Pitty Academy.
1: Dan's having her hip replacement today.
0: It says it right here.
1: Oh, good.
0: Just a moment while I recover. Okay, and on this day, special blessings for Dayakar on her hip replacement. Please allow the surgeon to be perfect in his alignment and to give her perfect mobility, confidence, and healing. Health and healing for Bill Whelan, and special blessings. Today's what, the 23rd? 22nd, okay. Well, on the 25th, it's Adi Shakti's birthday, so we'll bless her forward. Thank you. Guru's Prasad has been placed before you. May we always know the sweetness and the strength that comes from chanting your holy name. And please, if it is thy will, bless all our generations to live in your light, to share your light, and to feel the kindness and the strength and the beauty of their souls. Destiny. Forgive us any errors, shortcomings, omissions. Allow us to always be in thy company. And please bless all our enterprises, all our efforts, businesses, managements, governances to prevail in true clarity and true leadership. Thank you. Through Guru Nanak and Guru Gobind Singh, may thy name forever increase. May your spirit be exalted. And may all people prosper by thy grace. Guru Nanak Anand, Shardi Kalat, Tere Bani, Sarvatamana. Wahe Guruji Ka Khalsa, Wahe Guruji Ki Fateh.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੇਰਾ ਸਾਹਿਬ ਸਲੋਕ ਮਹਿਲਾ ਪਹਿਲਾ। ਦੁੱਖ ਦਾਰੂ ਸੁਖਰੋ ਪਾਇਆ, ਚਾ ਸੁਖ ਥਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਚਾਹੋ ਕਰੇ ਨਾ ਹੋਈ।

ਖਸਮ ਵਸਾਰੇ ਤੇ ਕਮਚਾਰ ਨਾਨਕ ਨਾਵੇ ਪਾਚ ਸੁਨਾਰ ਰਾਗ ਗੁਜਰੀ ਮਹਲਾ ਚੌਥਾ ਹਰਖੇ ਚੰਦ

ਬਚਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਤ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਹਰ ਰਾਸ ਨਾਮ ਨਾ ਪਾਇਆ ਥੇ ਬਗਹੀਨ ਜੰਭਾਸ ਜੋ ਸਤਿਗੁਰ ਸਰਨ ਸੰਗਤ ਨਾਹੀ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਚੰਦ ਸਤਿਗੁਰ ਸੰਗਤ ਪਾਈ ਤਿਨ ਦੋਰ ਮਸਤਕ ਲਿਖਿਆ ਲਕਾਸ ਧਨ ਧਨ ਸਤ ਸੰਗਤ ਚਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ।

ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸਤਰਿਆ, ਗੁਰ ਪ੍ਰਸਾਦ ਪਰਮ ਪਤ ਪਾਇਆ, ਸੁਖੇ ਖਸਤ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਿਨਿਤਾ, ਕੋਈ ਨਾ ਕਿਸ ਕੀ ਤਰਿਆ, ਸਿਰ ਸਿਰ ਰਜਕ ਸੰਭਾਏ ਠਾਕੁਰ, ਕਾਹੇ ਮਨ ਭੋ ਕਰਿਆ। ਉਡੇ ਉਡ ਅਵੈ ਸੈ ਖੋਸਾ, ਤਿਸ ਬੱਚੇ ਬਛੜੇ ਚਰਿਆ, ਥਿੰ ਕਵਨ ਕਲਾਵੈ ਕਵਨ ਚੁਕਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧੰਦ

ਆਗਾਸਾ ਮਹਿਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾ

ਸੰਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਚੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਤਾਤੇ ਇੱਕ ਬੇਕਾਰੇ ਜੀ ਸਭ ਤੇਰੀ ਚੋਜ ਵਡਾਣਾ ਤੂੰ ਆਪੇ ਤਾਤਾ ਆਪੇ ਭੁਗਤਾ ਜੀ ਹੋ ਤੁਤ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ

ਕਰਿੰਦ ਦੁਸ਼ਟ ਤੋਕ ਤੇ ਰਾਹਾ ਕਰਕ ਕੇ ਨ ਸਰਨ ਤਿਹਾਰੀ ਆਪ ਹਾਤੇ ਲਿਓ ਉਬਾਰੀ ਸਰਬ ਤੋਰ ਮੋਹ ਸਾਈ ਦੁਸ਼ਟ ਦੋਕ ਤੇ ਲਿਓ ਪਚਾਈ ਕਿਰਪ ਕਰੀ ਹਮ ਪਕ ਜਗ ਮਾਤਾ ਗ੍ਰੰਥ ਕਰ ਪੂਰਨ ਸਵਰਾਤਾ ਖਿਲ ਬਿਕ ਸਕਲ ਤੇ ਕੋ ਹਰਤਾ ਦੁਸ਼ਟ ਦੋਕਿਨ ਕੋ ਚੇ ਸਿਖਰਤਾ ਸਿਰੀ ਅਸ ਤੂ ਚੁਪ ਪਏ ਤੇ ਅੱਲਾ ਪੂਰਨ ਕਰ ਗ੍ਰੰਥ ਤਤਕਾਲਾ ਮਨ ਪੰਚ ਫਲ ਪਾਵੇ ਸੋਈ ਦੁਖ ਨਾ ਤਿਸੇ ਬਿਆਪਤ ਕੋਈ

ਵਸਿਆ ਜਿਨੇ ਇੱਛਾ ਸਭ ਪੁਛਾਇਆ ਸਦਾ ਕੁਰਬਾਨ ਕੀਤਾ ਗੁਰ ਵਿੱਚੋ ਦਿਸਦਿਆ ਏ ਵਡਿਆਇਆ ਕਾਹੇ ਨਾਨਕ ਸੁਨ ਹੋ ਸੰਤੋ ਸ਼ਬਦ ਰੋਪੀ ਯਾਰੋ ਸਾਚਾ ਨਾਮ ਮੇਰਾ ਆਤਾਰੋ ਵਾਜੇ ਪੰਚ ਸ਼ਬਦ